0: school e tiang matare hore no jana so e dino purani e ima ki daba matiang pang daba ya de ima se al nam no rakle tacho unang ising kara so cho ising lo silu kike
1: hoi ngam sa na koi school da loina lakra bra
0: hoi de lakchare
2: oja ai su kari gu mama tang jage
1: hangwang
2: ima ai pabu mina ubalani hai bu su chumbra
1: chumi nang hai ba do koi mai pa di mina ubalani ima ai pa na hai ba inda ma cha di punji da thabang ma ta wada mai pa ak mangam de
2: oja betam bi lakhi ton che mama pa na hai ba ama te inda bani
3: kaya te de wang ang no se oja cha tum na she de wang ang tani ai che mai ta phon ni nang ko jung de ki sanda ba ma ta pa
2: thajai bilnu ojai ni mikuni ki parapas bidiri
1: he nakoy amada khana bai aro nungsi na loina gada bani bharat afau ba neta ko dingma himai pa na hai ba in ba machang tani mama ni ba bidya sagar gi wari nakoy gi lai ga yaur vadu nakoy khamra
0: ho ja khangare
3: ojai se pung kai shuti tha jodi
1: he nakoy na hari badu kari no parapas badinga si school chuti tharoi ketha bigal khoy ga lakhir phasi kari gi no nakoy khamra
2: ojai chu kai ojai thi na ngang pa chai pa de ka ta bo ang ni
1: phare ng asi di chuti thar ge he ng makhai parai ang lasi chalo
4: ye chuti thare
3: imagi ke thabi nangi ta chai ke ta chakra ge
0: le ye ima tacho ima na la ku hai ye
1: ima kali hai ge ai le ye
3: akho ne ima ne lai tamu le tul da ma ta ka anda ima di ne yam na ware
0: ima ja lagi ye
3: phamu ja chai piu
1: oja phamu chas da
3: oja ne lagi basi bu kai thab kino
1: ini ai na lagi basi ini akho gi awab khu di ma ai loina khang di bani kesa bilu koi na matam chan eten taura bai maram aina makoi da phu jai ruba ai gi wakal aran ma hak tani aina khangnu dabnani aina khangnu dabanan
3: ajage apho ai ha jaba yaar na nungare nane din ne la ribu ruba na icha ge wen thungam dre
1: ine ai su amu khan kha ge se se lupa li sing ma se lau ji lu
3: kari gi bi ri banane aja
1: na koi awa na gi ma teng pang na mani ko ai su amu khan kha ge ko ketha bi lu ko na koi ani heng da gi school ngan na lau ko
0: hoy hoy aja
5: ਹੌਜਿਕ ਤਾਬੀ ਖਰੇ ਲੀਲਾ ਮਚਾ ਲੀਲਾ ਅਸੀਂ ਦਾ ਸਕਤਮ ਲਾਂਖੀ ਬਸਿੰਗ ਦੀ ਕੇਥੇ ਵੀ ਕੀ ਸਕਤਮ ਦਾ ਮੁਤੁਮ ਪਕਚਬੀ ਪਿਸਕ ਤੋਂਬੀ ਮੋਵਮ ਕੀ ਸਕਤਮ ਦਾ ਥਿਆਮ ਪ੍ਰੇਮਿਤਾ ਚੌਥੋਈ ਓਜਾਮ ਕੀ ਸਕਤਮ ਦਾ ਓਇਨਾਮ ਲੋਯਾਂਗਾਨ ਬਾ ਸਨਾ ਤੋਂਬੀ ਕੀ ਸਕਤਮ ਦਾ ਓਇਨਾਮ ਨਿਤਾ ਲੁਖੋਈ ਕੀ ਸਕਤਮ ਦਾ ਲੌਤੋਮਮ ਅਭਿਜੀਤ ਲਖੀਤੋਨ ਕੀ ਸਕਤਮ ਦਾ ਖਾਇਦੇਮ ਨੋਂਗਿਨ ਹੌਜਿਕ ਨਖੋਈ ਮਯਾਮ ਲੀਲਾ ਸੁ ਚੌਖਰੇ ਸੇਰੇਂ ਸੁ ਥੀਖਰੇ ਪੁੰਗ ਚਲੋਮ ਸੁ ਅਮਤਾ ਖਰੇ ਹੌਜਿਕ ਨਖੋਇ ਮਯਾਮ ਦਾ ਅਈ ਨਾ ਵਾਹੰ ਖਰਾ ਹੰਗ ਲਗੇ ਨਖੋਇ ਅਮਮਮ ਤੰਗ ਫਜਨਾ ਖੁੰਗਦਬ ਨਿਕੋ ਅਹਾਨ ਬਦਾ ਖਾਇਦੇਮ ਨੋਂਗਿਨ ਨੰਗ ਖੁਮੁ ਯੇਂਸੀ ਅਖੋਇ ਨਾ ਤੁਮ ਹੇਕ ਹੋਬਗਾ ਕਰੀ ਤੋਬ ਤਾਈ
3: ਕੋਇ ਤੁਮ ਹੇਕ ਹੋਗਟ ਪਗਾ ਯੂ ਜਾ ਮਾਇ ਥਰਨੀ ਚਿੰਗਾ ਸੇਂਗਨੀ ਸਕੂਨ ਪਰਾ ਫਾਨ ਵੈ ਪਾਗਨੀ
5: ਮਥੰਗ ਸਿਦੀ ਮੁਤੁਮ ਪਕਚਬੀ ਨੰਗ ਹਾਯੂ ਤੁਕ ਚਬ ਹੰਗੋਇਬ ਲੈਤਨਾ ਅਸੋਨ ਅਨਾ ਕਯਾ ਗੀ ਸੇਵਾ ਤੌਖੀਬੀ ਪ੍ਰਿਥਵੀ ਦਾ ਮਮਿੰਗ ਚੱਖੀਬੀ ਨੁਪੀ ਅਦੂ ਗੀ ਮਮਿੰਗ ਕਰੀ ਕਉਈ
0: ਮਦਰ ਤੇਰੀਸਾਈ ਨ ਕਉਯੋ ਜਾ
5: ਮਥੰਗ ਸਿਦੀ ਲੌਤੋਂ ਬੋਂ ਅਭਿਜੀਤ ਨੰਗ ਖੁਮੂ ਯੇਂਸੀ ਅਖੋਇ ਗੀ ਡਿਸਟ੍ਰਿਕ ਹਾਇਬਦੀ ਜ਼ਿਲਾ ਗੀ ਮਮਿੰਗ ਕਰੀ ਕਉਈ
1: ਕਸਾਰ ਕਉਯੋ ਜਾ
5: ਅਭਿਜੀਤ ਨਾ ਯਾਮ ਨ ਚੁਮ ਨ ਖੁੰਖਰੇ ਮਥੰਗ ਸਿਦੀ ਥਿਆਮ ਪ੍ਰੇਮਿਤਾ ਨੰਗ ਅਮੋ ਹਾਯੂ ਅਖੋਇ ਗੀ ਅਸਾਮ ਸਰਕਾਰ ਗੀ ਮੁਖਿਆ ਮੰਤਰੀ ਕਨਾਨੋ
3: ਅਖੋਇ ਅਸਾਮ ਗੀ ਮੁੱਖ ਮੰਤਰੀ ਗੀ ਮਿੰਦੀ ਡਾਕਟਰ ਹੇਮੰਤ ਬਿਸ਼ਵ ਸ਼ਰਮਾ ਕਵੀ ਹੋਜਾ
5: ਚੁਮੀ ਪ੍ਰੇਮਿਤਾ ਮਥੰਗ ਸਿਦੀ ਮੋਇਰਾਂਗ ਥੇਮ ਲਿੰਥੋਈ ਲੇਮਬੀ ਨੰਗ ਹਾਯੂ ਤਾਸੀ ਨਖੋਇ ਗੀ ਖੁਲ ਗੀ ਮਮਿੰਗ ਕਰੀਨੋ ਅਦੁਗਾ ਕੈਥੇਲ ਕਯਾ ਲੈਬਗੇ ਕੈਥੇਲ ਸਿੰਘ ਦੁਗੀ ਮਮਿੰਗ ਕਰੀ ਕਰੀ ਕਵੀ
3: ਅਖੋਇ ਖੁਨ ਗੀ ਮਿੰ ਬੋਂਟਾਪੁਰ ਕਵੀ ਅਖੋਇ ਖੁੰਦਾ ਕੈਥੇਲ ਅਨੀ ਖਗਲੈ ਇਰਾਇ ਕੈਥੇਲ ਥਾਂਜਾ ਕੈਥੇਲ ਹੋਜਾ
5: ਯਾਮਨ ਚੁੰਖਰੇ ਮਥੰਗ ਦਾ ਓਇਨਾਮ ਅਰਾਧਿਆ ਨੰਗ ਅਮੁਕ ਖੁਮੁਸੇ ਨੁਮਿਤ ਕਯਾ ਨੀ ਨਾ ਚਯੋਲ ਅਮ ਸਾਬਗੇ ਮਮਿੰਗ ਸਿੰਘ ਦੋ ਅਮੁਕ ਤਾ ਹਾਯੁ
3: ਨੁ ਤਰੇ ਦਿਨ ਚਯੋਲ ਅਮ ਸਾ ਨੋ ਮਾਜਿੰਗ ਨਿੰਗ ਦੋ ਕਾਬਾ ਲੈਵਾ ਪੂਬ ਜੁਮ ਜੇ ਕੈਸੇ ਸਗੋ ਸੇ ਨਿਰਾ ਥੰਗ ਜ
5: ਯਾਮ ਨ ਫਜੇ ਕਰੇ ਅਰਾਧਿਆ ਮਥੰਗ ਦਾ ਓਇਨਾਮ ਨੀਤਾ ਨੰਗ ਅਮੁ ਹਾਯੁ ਭਾਰਤ ਤੇ ਲੈਰੀਬ ਖਵਾਈਦਗੀ ਅਵਾਂਗ ਬਚਿੰਗ ਅਦੁਗੀ ਮਮਿੰਗ ਕਰੀ ਕਵੀ ਕਦੋਮ ਦ ਲੈਬਗੇ
2: ਭਾਰਤ ਕੀ ਖਵਾਇਦੇ ਵਾਂਗ ਬਚਿੰਗ ਅਦੂ ਦੀ ਹਿਮਾਲਯ ਚਿੰਗੀ ਮਾ ਦੀ ਅਵਾਂ ਮਾਗੀ ਦੇ ਲਈ
5: ਚੁਮੇ ਮਥੰਗ ਸਿਦੀ ਨਖੋਇ ਮਯਾਮ ਮਰਕਤਗੀ ਅਖੰਬ ਮਨਾ ਹਾਇਰੋ ਤਾਰਸੀ ਮਾਲੇਮ ਸਿੰਥੁ